ਮੇਰੀ ਕਾਮਨੀ ਅਰੇ ਖੋਲੋ ਅਰੇ ਕਿਵਾ ਖੋਲੋ ਕੰਚ ਕਿਵਾ ਲੇਕਿਨ ਹੁਣ ਮੈਂ ਨਾ ਉਸ ਕਹਿ ਕੇ ਕਿਵਾ ਨਹੀਂ ਖੋਲਦੀ ਕਿਵਾ ਨਹੀਂ ਖੋਲਦੀ ਅਬ ਜੋ ਜੋ ਹੈ ਸੁਣੋ ਸਾਧੂ ਜੀ ਸਾਧੂ ਨੇ ਸੁਣੋ ਦੋਹਾ ਸਾਧੂ ਕਹਿ ਰਹਾ ਮੈਂ